ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿਚ ਤੁਸੀਂ ਸੁਣੋਗੇ ਇਕ ਕਹਾਣੀ, ਕਹਾਣੀਕਾਰ ਹੋਣਗੇ ਉਮੰਗ ਸਰੀਨ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮ ਸੰਗੀਤ। ਸਰੋਤਿਓ, ਸਤਕਾਰ ਮਾਨਵਤਾ ਦਾ ਸਭ ਤੋਂ ਵੱਡਾ ਗਹਿਣਾ ਹੈ। ਸਮਾਜ ਵਿਚ ਸੁਚੱਜੇ ਢੰਗ ਨਾਲ ਜਿਉਣ ਅਤੇ ਇਕ ਚੰਗਾ ਮਨੁੱਖ ਬਣਨ ਲਈ ਦੂਜਿਆਂ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ। ਸਤਕਾਰ ਇਕ ਅਜਿਹੀ ਭਾਵਨਾ ਹੈ ਜੋ ਦਿਲ ਤੋਂ ਉਪਜਦੀ ਹੈ ਅਤੇ ਸਾਡੇ ਬੋਲਾਂ, ਵਿਵਹਾਰ ਅਤੇ ਅਮਲਾਂ ਰਾਹੀਂ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿਚ ਵੀ ਨਿਮਰਤਾ ਅਤੇ ਦੂਜਿਆਂ ਦੇ ਆਦਰ ਮਾਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਜਦੋਂ ਅਸੀਂ ਦੂਜਿਆਂ ਨੂੰ ਇੱਜ਼ਤ ਦਿੰਦੇ ਹਾਂ ਤਾਂ ਬਦਲੇ ਵਿਚ ਸਾਨੂੰ ਵੀ ਸਤਕਾਰ ਮਿਲਦਾ ਹੈ। ਦੂਜਿਆਂ ਦਾ ਸਤਕਾਰ ਕਰਨ ਦਾ ਅਰਥ ਸਿਰਫ ਵੱਡਿਆਂ ਦੇ ਪੈਰੀ ਹੱਥ ਲਾਉਣਾ ਜਾਂ ਚੁੱਕਣਾ ਨਹੀਂ, ਸਗੋਂ ਹਰ ਇਨਸਾਨ ਦੀ ਸ਼ਖਸੀਅਤ, ਉਸ ਦੇ ਵਿਚਾਰਾਂ, ਧਰਮ, ਜਾਤ ਅਤੇ ਭਾਵਨਾਵਾਂ ਦੀ ਕਦਰ ਕਰਨਾ ਹੈ। ਸਮਾਜ ਵਿਚ ਕੋਈ ਵੀ ਵਿਅਕਤੀ ਅਮੀਰ ਹੋਵੇ ਜਾਂ ਗਰੀਬ, ਛੋਟਾ ਹੋਵੇ ਜਾਂ ਵੱਡਾ, ਹਰ ਕੋਈ ਇੱਜ਼ਤ ਦਾ ਹੱਕਦਾਰ ਹੈ। ਸਾਡੇ ਜੀਵਨ ਵਿਚ ਪਹਿਲਾ ਸਤਕਾਰ ਸਾਡੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਹੁੰਦਾ ਹੈ, ਜੋ ਸਾਨੂੰ ਸਹੀ ਰਾਹ ਦਿਖਾਉਂਦੇ ਨੇ। ਆਪਣੇ ਤੋਂ ਛੋਟਿਆਂ ਦਾ ਆਦਰ ਕਰਨ ਦਾ ਮਤਲਬ ਉਹਨਾਂ ਨਾਲ ਪਿਆਰ, ਹਮਦਰਦੀ ਅਤੇ ਨਿਮਰਤਾ ਨਾਲ ਪੇਸ਼ ਆਉਣਾ ਹੈ। ਇੱਕ ਅਰੋਗ ਅਤੇ ਸਭਿਅਕ ਸਮਾਜ ਲਈ ਔਰਤਾਂ ਦਾ ਸਤਕਾਰ ਕਰਨਾ ਅਤਿਅੰਤ ਜ਼ਰੂਰੀ ਹੈ। ਹੁਣ ਸਵਾਲ ਇਹ ਹੈ ਕਿ ਦੂਜਿਆਂ ਦਾ ਸਤਕਾਰ ਕਿਵੇਂ ਕਰੀਏ। ਦੂਜਿਆਂ ਦਾ ਆਦਰ ਮਾਨ ਕਰਨ ਲਈ ਸਾਨੂੰ ਆਪਣੇ ਅੰਦਰ ਕੁਝ ਚੰਗੇ ਗੁਣ ਪੈਦਾ ਕਰਨੇ ਪੈਂਦੇ ਨੇ। ਹਮੇਸ਼ਾ ਮਿੱਠੀ ਬੋਲੀ ਬੋਲੋ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਅਰਥਾਤ ਮਿਠਾਸ ਅਤੇ ਨਿਮਰਤਾ ਹੀ ਸਾਰੇ ਗੁਣਾਂ ਦਾ ਨਿਚੋੜ ਹੈ।

0: ਜੇਕਰ ਕਿਸੇ ਵਿਅਕਤੀ ਦੀ ਰਾਏ ਸਾਡੇ ਤੋਂ ਵੱਖਰੀ ਏ ਤਾਂ ਵੀ ਉਸ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਉਸ ਦਾ ਵਿਰੋਧ ਬਿਨਾਂ ਗੁੱਸੇ ਤੋਂ ਕਰਨਾ ਸਤਿਕਾਰ ਦੀ ਨਿਸ਼ਾਨੀ ਏ। ਜਾਤ ਪਾਤ, ਰੰਗ ਰੂਪ ਜਾਂ ਆਰਥਿਕ ਸਥਿਤੀ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਦੂਜਿਆਂ ਦੀ ਕਦਰ ਕਰਦੇ ਹਾਂ ਤਾਂ ਸਮਾਜ ਵਿੱਚ ਪ੍ਰੇਮ ਅਤੇ ਭਾਈਚਾਰਾ ਵੱਧਦਾ ਏ, ਆਪਸੀ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਂਦੀ ਏ, ਪਰਿਵਾਰ ਅਤੇ ਸਮਾਜ ਵਿੱਚ ਲੜਾਈ ਝਗੜੇ ਖਤਮ ਹੁੰਦੇ ਨੇ ਅਤੇ ਰਿਸ਼ਤੇ ਸੁਖਾਵੇਂ ਬਣਦੇ ਨੇ। ਦੂਜਿਆਂ ਨੂੰ ਇੱਜ਼ਤ ਦੇਣ ਨਾਲ ਮਨ ਨੂੰ ਖੁਸ਼ੀ ਅਤੇ ਸ਼ਾਂਤੀ ਮਿਲਦੀ ਏ। ਜੋ ਵਿਅਕਤੀ ਦੂਜਿਆਂ ਦਾ ਆਦਰ ਕਰਦਾ ਏ, ਲੋਕ ਉਸ ਨੂੰ ਪਸੰਦ ਕਰਦੇ ਨੇ ਅਤੇ ਸਮਾਜ ਵਿੱਚ ਉਸ ਦਾ ਮਾਨ ਸਤਿਕਾਰ ਆਪੇ ਵੱਧ ਜਾਂਦਾ ਏ। ਇਸ ਦੇ ਨਾਲ ਤੁਹਾਡੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ ਏ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੂਜਿਆਂ ਦਾ ਸਤਿਕਾਰ ਕਰਨਾ ਇੱਕ ਚੰਗੇ ਸਮਾਜ ਦੀ ਨੀਂਹ ਏ। ਸਤਿਕਾਰ ਮੰਗਣ ਨਾਲ ਨਹੀਂ ਮਿਲਦਾ, ਸਗੋਂ ਦੇਣ ਨਾਲ ਮਿਲਦਾ ਏ। ਜੇਕਰ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਸਾਡੀ ਇੱਜ਼ਤ ਕਰੇ ਤਾਂ ਸਾਨੂੰ ਪਹਿਲਾਂ ਦੂਜਿਆਂ ਦਾ ਆਦਰ ਮਾਨ ਕਰਨਾ ਸਿੱਖਣਾ ਪਵੇਗਾ। ਸਾਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਹਰ ਮਨੁੱਖ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਏ, ਤਾਂ ਜੋ ਇੱਕ ਖੂਬਸੂਰਤ ਅਤੇ ਸ਼ਾਂਤਮਈ ਸਮਾਜ ਦੀ ਸਿਰਜਣਾ ਹੋ ਸਕੇ। ਇਹ ਸਨ ਦੂਜਿਆਂ ਦਾ ਸਤਿਕਾਰ ਬਾਰੇ ਕੁਝ ਗੱਲਾਂ। ਆਓ ਹੁਣ ਸੁਣਦੇ ਹਾਂ ਉਮੰਗ ਸਰੀਨ ਤੋਂ ਕਹਾਣੀ, ਜਿਸ ਦਾ ਸਿਰਲੇਖ ਹੈ ਬੇਈਮਾਨੀ।
1: ਦਿਨ ਦੇ 11 ਵਜੇ ਸੀ, ਓਦਾਂ ਹੀ ਜਿਵੇਂ ਰੋਜ਼ ਵੱਜਦੇ ਨੇ। ਬਾਜ਼ਾਰ ਵਿੱਚ ਕੰਮ ਕਾਜ ਦੀ ਸ਼ੁਰੂਆਤ ਹੋਣ ਲੱਗ ਗਈ ਸੀਗੀ ਜਿਵੇਂ ਰੋਜ਼ ਹੁੰਦੀ ਹੈ। ਕੁਝ ਦੁਕਾਨਾਂ ਜਿਵੇਂ ਚਾਹ, ਸਮੋਸੇ, ਕਚੌਰੀ ਦੀਆਂ ਸਵੇਰੇ 7 ਵਜੇ ਤੋਂ ਖੁੱਲ੍ਹ ਗਈਆਂ, ਕੁਝ ਹੋਰ ਖੁੱਲ੍ਹਦੀਆਂ ਪਈਆਂ ਸੀ। ਗੁਰਬਚਨ ਆਪਣੀ ਦੁਕਾਨ 11 ਵਜੇ ਖੁੱਲ੍ਹਦਾ ਸੀ। ਇਸ ਵੇਲੇ ਉਹ ਦੁਕਾਨ ਤੇ ਬਹਿ ਕੇ ਚਾਹ ਦੀਆਂ ਚੁਸਕੀਆਂ ਲੈਂਦਾ ਪਿਆ ਸੀ ਤੇ ਨਾਲ ਨਾਲ ਆਪਣੇ ਬਹੀ ਖਾਤੇ 'ਚ ਹਿਸਾਬ ਵੀ ਦੇਖਦਾ ਜਾ ਰਿਹਾ ਸੀ। ਸੀਮੈਂਟ ਦੇ ਬੋਰੇ ਮੁੱਕਣ ਵਾਲੇ ਨੇ, ਉਹਨਾਂ ਦਾ ਆਰਡਰ ਦੇਣਾ ਹੋਏਗਾ। ਬਜਰੀ ਤੇ ਕਾਫੀ ਪਈ ਹੈ, ਇੱਟਾਂ ਤੇ ਪਿਛਲੇ ਹਫ਼ਤੇ ਆਈਆਂ ਸੀ, ਵਗੈਰਾ ਵਗੈਰਾ। ਪਿੰਡ ਵਿੱਚ ਅੱਜ ਕੱਲ੍ਹ ਬੜੇ ਵਧੀਆ ਪੱਕੇ ਮਕਾਨ ਬਣ ਰਹੇ ਸੀਗੇ, ਕੰਮ ਚੌਖਾ ਚੱਲਦਾ ਪਿਆ ਸੀਗਾ। ਆਪਣੇ ਕੰਮ ਲਈ ਗੁਰਬਚਨ ਪੂਰਾ ਖਰਾ ਸੀ, ਪੂਰੀ ਇਮਾਨਦਾਰੀ ਨਾਲ ਮਾਲ ਵੇਚਦਾ। ਉਹਦੀ ਵੱਡੀ ਸਾਖ, ਵੱਡੀ ਇੱਜ਼ਤ ਸੀਗੀ ਪਿੰਡ ਵਿੱਚ। ਉਸ ਦੀ ਦੁਕਾਨ ਤੋਂ ਇੱਟਾਂ, ਸੀਮੈਂਟ ਜਾਂਦੇ ਤੇ ਪਿੰਡ ਵਾਲਿਆਂ ਦੇ ਘਰ ਬਣਾਉਣ ਨੂੰ ਕੰਮ ਆਉਂਦੇ। ਜਿਹਦਾ ਕੱਚਾ ਮਕਾਨ ਸੀ ਉਹ ਪੱਕਾ ਕਰਵਾਉਂਦਾ ਪਿਆ ਸੀਗਾ ਤੇ ਜਿਹਦਾ ਇੱਕ ਮੰਜ਼ਿਲ ਤੇ ਹੋਰ ਮੰਜ਼ਿਲ ਪਵਾਉਂਦਾ ਪਿਆ ਸੀ। ਗੁਰਬਚਨ ਵੀਰ ਜੀ, ਆਵਾਜ਼ ਸੁਣ ਕੇ ਸਿਰ ਚੁੱਕਿਆ ਤੇ ਵੇਖਿਆ ਮੋਹਨ ਖੜਿਆ ਸੀਗਾ। ਕਹਿਣ ਲੱਗਾ, ਵੱਡੀ ਕੋਠੀ ਵਾਲਿਆਂ ਨੇ ਸਮਾਨ ਮੰਗਾਇਆ ਏ, 3 ਬੋਰੀ ਸੀਮੈਂਟ, ਬਜਰੀ, ਇੱਟਾਂ, ਸਭ ਕੁਝ, ਪੂਰੀ ਪੂਰੀ ਕੰਧ ਬੰਨੀ ਹੈ ਜੀ। ਇਹ ਲਓ ਸਮਾਨ ਦੀ ਲਿਸਟ ਫੜੋ। ਬੋਹਣੀ ਦਾ ਗਾਹਕ ਨਾ ਸਾਰਿਆਂ ਨੂੰ ਬੜਾ ਚੰਗਾ ਲੱਗਦਾ ਹੈ, ਪਰ ਅੱਜ ਦੀ ਬੋਹਣੀ ਦੀ ਗੁਰਬਚਨ ਨੂੰ ਜ਼ਰਾ ਵੀ ਖੁਸ਼ੀ ਨਹੀਂ ਸੀਗੀ। ਮੋਹਨ ਵੱਡੀ ਕੋਠੀ ਵਾਲਿਆਂ ਦਾ ਨੌਕਰ ਸੀਗਾ। ਵੱਡੀ ਕੋਠੀ ਪਿੰਡ ਵਿੱਚ ਬੰਨਣ ਵਾਲਾ ਪਹਿਲਾ ਵੱਡਾ ਘਰ ਸੀ, ਜਿਹਦੇ ਵਿੱਚ 6 ਕਮਰੇ ਸਨ, ਇੱਕ ਖੁੱਲ੍ਹਾ ਜਿਹਾ ਵਿਹੜਾ ਸੀਗਾ, ਘਰ ਦੇ ਬਾਹਰ ਬੜਾ ਵੱਡਾ ਜਿਹਾ ਲੋਹੇ ਦਾ ਗੇਟ ਸੀਗਾ। ਅੱਜ ਪਿੰਡ ਵਿੱਚ ਉਸ ਤੋਂ ਵੀ ਵੱਡੇ ਵੱਡੇ ਮਕਾਨ ਬਣ ਗਏ ਨੇ, ਪਰ ਵੱਡੀ ਕੋਠੀ ਕਹਾਣ ਵਾਲਾ ਇੱਕੋ ਘਰ ਸੀ। ਇਹ ਘਰ ਉਹਦੇ ਦੋਸਤ ਦਾ ਘਰ ਸੀ, ਰਣਜੀਤ ਸਿੰਘ ਦਾ ਘਰ ਸੀ। ਮੋਹਨ ਨੇ ਫੇਰ ਬੋਲਣਾ ਸ਼ੁਰੂ ਕਰਤਾ, ਵੱਡੇ ਵੀਰ ਜੀ ਨੇ ਕਿਹਾ ਹੈ ਤੁਹਾਡੀ ਦੁਕਾਨ ਤੋਂ ਹੀ ਸਮਾਨ ਲੈਣਾ, ਇੱਕ ਤੇ ਤੁਸੀਂ ਜਿਗਰੀ ਦੋਸਤ ਠਹਿਰੇ, ਦੂਜੇ ਤੁਹਾਡੀ ਦੁਕਾਨ ਜਿਹਾ ਖਾਲਸ ਮਾਲ ਹੋਰ ਕਿੱਥੇ ਮਿਲੇਗਾ, ਇੱਕ ਕਣ ਵੀ ਮਿਲਾਵਟ ਨਹੀਂ ਹੁੰਦੀ ਤੁਹਾਡੇ ਸੀਮੈਂਟ ਵਿੱਚ, ਇੰਨੀ ਮਜ਼ਬੂਤ ਚਿਨਾਈ ਹੁੰਦੀ ਏ, ਇੱਕ ਵਾਰ ਦੁਬਾਰ ਖੜੀ ਹੋ ਜਾਏ ਤੇ 5 ਪੀੜੀਆਂ ਉਹਨੂੰ ਗਿਰਦੇ ਨਾ ਦੇਖਣ। ਮੋਹਨ ਦੀ ਗੱਲਾਂ ਦੀ ਰੇਲ ਗੱਡੀ ਨਾ ਜਦ ਛੁੱਟਦੀ ਸੀ ਨਾ, ਬਸ ਫਿਰ ਸਰਪਟ ਦੌੜਦੀ ਜਾਂਦੀ, ਕਿਸੇ ਸਟੇਸ਼ਨ ਤੇ ਨਾ ਰੁਕਦੀ ਸੀਗੀ। ਕੋਈ ਹੋਰ ਦਿਨ ਹੁੰਦਾ ਨਾ ਤੇ ਗੁਰਬਚਨ ਨੇ ਉਹਨੂੰ ਬਿਠਾ ਲੈਣਾ ਸੀਗਾ, ਚਾਹ ਪਿਲਾਉਂਦਾ, ਫਿਰ ਉਹਦੀ 2 ਗੱਲਾਂ ਸੁਣਦਾ, ਆਪਣੀਆਂ 4 ਸੁਣਾਉਂਦਾ। ਪਰ ਅੱਜ ਗੱਲ ਵੱਖਰੀ ਸੀਗੀ, ਅੱਜ ਦੇ ਆਰਡਰ ਨੂੰ ਸੁਣ ਕੇ ਉਹਦਾ ਜੀ ਬੈਠਿਆ ਜਾ ਰਿਹਾ ਸੀਗਾ। ਅੱਛਾ ਮੋਹਨ, ਤੂੰ ਮੈਨੂੰ ਸਮਾਨ ਦੀ ਲਿਸਟ ਦੇ, ਮੈਂ ਭਜਵਾ ਦਿਆਂਗਾ ਸਾਰਾ ਸਮਾਨ, ਹੁਣ ਤੁਸੀਂ ਜਾਓ। ਇੰਨਾ ਹੀ ਕਹਿ ਕੇ ਗੁਰਬਚਨ ਜੀ ਨੇ ਉਹਨੂੰ ਵਾਪਸ ਮੁੜਤਾ। ਮੋਹਨ ਜਾਂਦੇ ਜਾਂਦੇ ਵੀ ਬੋਲ ਗਿਆ, ਇੱਕਦਮ 1 ਨੰਬਰ ਦਾ ਖਾਲਿਸ ਮਾਲ ਹੋਣਾ ਚਾਹੀਦਾ ਹੈ ਵੀਰ ਜੀ, ਨਾ ਇਹ ਕੋਈ ਕਹਿਣ ਦੀ ਗੱਲ ਸੀਗੀ। ਗੁਰਬਚਨ ਨੇ ਤਾਂ ਸਾਰੀ ਜ਼ਿੰਦਗੀ ਖਰਾ ਸੌਦੇ ਵਿੱਚ ਹੈ ਗਿਆ। ਪਿੰਡ ਵਿੱਚ ਜ਼ਿਆਦਾਤਰ ਪੱਕੇ ਮਕਾਨ ਨਾ ਉਹਦੀ ਦੁਕਾਨ ਦੇ ਮਾਲ ਦੇ ਨਾਲ ਹੀ ਬੰਨੇ ਸੀਗੇ, ਕਈ ਮੌਸਮਾਂ ਦੀ ਮਾਰ ਖਾ ਖਾ ਕੇ ਵੀ ਅੱਜ ਮਜ਼ਬੂਤੀ ਨਾਲ ਖੜੇ ਸੀਗੇ। ਔਰ ਅੱਜ ਤੇ ਮਾਲ ਉਹਦੇ ਜਿਗਰੀ ਦੋਸਤ ਨੇ ਮੰਗਵਾਇਆ ਸੀਗਾ, ਜਿਹੜਾ ਉਸ ਤੇ ਅੱਖ ਬੰਦ ਕਰਕੇ ਵਿਸ਼ਵਾਸ ਕਰਦਾ ਸੀ। ਓਏ, ਉਹ ਤੇ ਸੁਪਨੇ ਵਿੱਚ ਵੀ ਉਹਦਾ ਨੁਕਸਾਨ ਨਹੀਂ ਕਰ ਸਕਦਾ ਸੀਗਾ। ਰਣਜੀਤ ਸਿੰਘ ਤੇ ਜਿਗਰੀ ਦੋਸਤ ਵੀ ਜ਼ਿਆਦਾ ਹੈ, ਪੂਰੇ 50 ਵਰ੍ਹਿਆਂ ਦਾ ਸਾਥ ਹੈਗਾ, ਇੱਕ ਉਮਰ ਦਾ ਸਾਥ ਹੈਗਾ ਉਹਦਾ। ਗੁਰਬਚਨ ਨੂੰ ਆਪਣਾ ਬਚਪਨ ਤੇ ਆਪਣੀ ਜਵਾਨੀ ਦੋਨੋਂ ਯਾਦ ਆ ਰਹੇ ਸਨ। ਪਿੰਡ ਵਿੱਚ ਰਣਜੀਤ ਸਿੰਘ ਦੀ ਜੇ ਬਾਊ ਜੀ ਉਹਨਾਂ ਦੇ ਲਹਿ ਲਹਿ ਕਰਦੇ ਖੇਤ ਸੀਗੇ। ਜਿੱਥੇ ਤੱਕ ਨਜ਼ਰ ਜਾਵੇ ਹਰਿਆਲੀ ਹਰਿਆਲੀ, ਕਣਕਾਂ, ਬਾਜਰਾ, ਚੌਲ ਸਾਰਾ ਕੁਛ ਉਗਾਇਆ ਜਾਂਦਾ ਸੀ। ਗੁਰਬਚਨ ਦੇ ਬਾਊ ਜੀ ਦਾ ਸੀਮੈਂਟ, ਇੱਟਾਂ, ਰੋੜੀ, ਬਜਰੀ ਦਾ ਕੰਮ ਸੀਗਾ। ਦੋਨੋਂ ਮੁੰਡੇ ਸਕੂਲ ਵਿੱਚ ਇੱਕੋ ਕਲਾਸ 'ਚ ਪੜ੍ਹਦੇ ਸੀਗੇ। ਬੜੀ ਪੱਕੀ ਦੋਸਤੀ ਸੀ। ਦੋਨਾਂ ਨੇ ਮਿਲ ਕੇ ਖੂਬ ਤਮਾ ਚੌਕੜੀ ਮਚਾਣੀ, ਦਰਖਤਾਂ ਤੇ ਚੜ੍ਹਨਾ, ਟਿਊਬਵੈੱਲਾਂ ਦੇ ਪਾਣੀ ਨਾਲ ਨਹਾਉਣਾ, ਨਹਿਰਾਂ ਵਿੱਚ ਤੈਰਨਾ। ਉਹ ਨਹਿਰਾਂ ਦੀ ਤੇ ਛੱਡੋ, ਪਿੰਡ ਦਾ ਤਲਾਬ ਨਾ ਜਦ ਬਰਸਾਤ ਵਿੱਚ ਭਰ ਜਾਂਦਾ ਸੀਗਾ ਤੇ ਇਹ ਉਹਦੇ ਵਿੱਚ ਵੀ ਡੁਬਕੀ ਮਾਰ ਆਉਂਦੇ ਸੀਗੇ। ਡੁਬਕੀ ਦੀ ਯਾਦ ਆਈ ਤੇ ਗੁਰਬਚਨ ਦਾ ਹਾਸਾ ਛੁੱਟ ਗਿਆ। ਇੱਕ ਵਾਰੀ ਤਲਾਬ ਵਿੱਚ ਆਪਣੇ ਦੋਸਤਾਂ ਦੇ ਨਾਲ ਦੋਨਾਂ ਨੇ ਛਲਾਂਗ ਮਾਰਤੀ ਸੀਗੀ। ਉਹ ਪਾਣੀ ਵਿੱਚ ਜਾਂਦੇ ਹੀ ਪਿੰਡੇ ਤੇ ਉਹ ਖਾਰਿਸ਼ ਮੱਚੀ ਕਿ ਕੁਝ ਨਾ ਪੁੱਛੋ। ਸਾਰੇ ਮੁੰਡੇ ਪਿੰਡੇ ਖੁਜਾਂਦੇ ਖੁਜਾਂਦੇ ਤਲਾਬ ਤੋਂ ਬਾਹਰ ਨਿਕਲ ਕੇ ਨੱਸਦੇ ਦੱਸਦੇ ਬੇਬੇ ਬੇਬੇ ਕਰਦੇ ਆਪਣੇ ਘਰ ਨੂੰ ਨੱਸੇ। ਤੇ ਬਾਅਦ ਚ ਪਤਾ ਚੱਲਿਆ ਕਿ ਮਿਊਨਸਪੈਲਿਟੀ ਵਾਲੇ ਕੋਈ ਦਵਾਈ ਪਾ ਗਏ ਸੀਗੇ ਪਾਣੀ ਵਿੱਚ। ਹਾਏ ਮਰਿਆ, ਹਾਏ ਮਰਿਆ ਦੀ ਆਵਾਜ਼ਾਂ ਨਾ ਅੱਜ ਵੀ ਚੇਤੇ ਆਉਂਦੀਆਂ ਨਾ ਤੇ ਹਾਸਾ ਨਹੀਂ ਰੁਕਦਾ। ਵੱਡੇ ਹੋ ਕੇ ਦੋਨਾਂ ਨੇ ਆਪਣੇ ਆਪਣੇ ਪੁਸ਼ਤੈਨੀ ਕੰਮ ਅੱਗੇ ਵਧਾ ਲਏ। ਗੁਰਬਚਨ ਨੇ ਆਪਣੇ ਇੱਟਾਂ ਦੇ ਪੱਠੇ ਪਾ ਲਏ, ਰਣਜੀਤ ਨੇ ਬੈਲ ਛੱਡ ਕੇ ਟਰੈਕਟਰ ਲੈ ਲਏ, ਕਈ ਟਿਊਬਵੈੱਲ ਵੀ ਲਗਵਾ ਲਏ। ਉਹਨਾਂ ਦੀ ਦੋਸਤੀ ਵੀ ਇੱਕ ਮਿਸਾਲ ਸੀ, ਦੋਨੋਂ ਹੀ ਬੜੇ ਸੰਸਕਾਰੀ, ਬੜੇ ਹੀ ਇਮਾਨਦਾਰ। ਔਰ ਰਣਜੀਤ ਯਾਰਾ, ਆਪਾਂ ਦੋਨੋਂ ਨਾ ਮਿੱਟੀ ਨਾਲ ਜੁੜੇ ਹੈਗੇ ਆ। ਤੂੰ ਮਿੱਟੀ ਨੂੰ ਜੋਤਦਾ ਏ, ਅੰਨ ਉਗਾਉਂਦਾ ਏ ਤੇ ਮੈਂ ਮਿੱਟੀ ਨੂੰ ਤਪਾ ਤਪਾ ਕੇ ਇੱਟਾਂ ਬਣਵਾਉਂਦਾ। ਰੱਬ ਕਰੇ ਅਸੀਂ ਹਮੇਸ਼ਾ ਨੇਕ ਨੀਅਤ ਤੇ ਮਾਨਦਾਰ ਨਾਲ ਕੰਮ ਕਰੀਏ ਤੇ ਰੱਬ ਸਾਨੂੰ ਬਰਕਤਾਂ ਪਾਉਂਦਾ ਰਵੇ, ਗੁਰਬਚਨ ਕਹਿੰਦਾ ਤੇ ਰਣਜੀਤ ਵੀ ਜਵਾਬ ਦਿੰਦਾ, ਉਹ ਯਾਰਾ ਸਿੱਧਕ ਦੇ ਰਸਤੇ ਚੱਲਾਂਗੇ ਅਸੀਂ ਦੋਨੋਂ। ਮੈਂ ਅਨਾਜ ਉਗਾਵਾਂਗਾ ਅੰਮ੍ਰਿਤ ਵਰਗਾ, ਬਿਨਾਂ ਜ਼ਹਿਰ ਵਾਲੀ ਖਾਦ ਪਾਏ ਹੋਏ। ਤੂੰ ਵੀ ਸਮਾਨ ਵਿੱਚ ਕਦੀ ਮਿਲਾਵਟ ਨਾ ਕਰੀ ਯਾਰਾ, ਉਹ ਪੂਰੀ ਜ਼ਿੰਦਗੀ ਲੱਗ ਜਾਂਦੀ ਏ ਇੱਕ ਮਕਾਨ ਬਣਾਉਣ ਵਿੱਚ। ਉਹਨਾਂ ਦੋਨਾਂ ਦੀਆਂ ਮਾਵਾਂ ਵੀ ਜਿਵੇਂ ਸਾਂਝੀਆਂ ਮਾਵਾਂ ਸੀ, ਜਿਸ ਘਰ ਹੁੰਦੇ ਉੱਥੇ ਰੋਟੀ ਖਾ ਲੈਂਦੇ। ਤੇ ਹੁਣ ਜਵਾਨੀ ਦੇ ਦਿਨਾਂ 'ਚ ਉਹਨਾਂ ਦੀਆਂ ਗੱਲਾਂ ਪ੍ਰੇਮ, ਇਸ਼ਕ, ਪਿਆਰ, ਮੁਹੱਬਤ ਇਹਦੇ ਇਰਦ ਗਿਰਦ ਹੋਣ ਲੱਗੀਆਂ। ਪਿੰਡ ਦੇ ਕਿਸ ਜਵਾਨ ਮੁੰਡੇ ਦੀ ਕਿਸ ਕੁੜੀ ਨਾਲ ਆਸ਼ਨਾਈ ਚੱਲ ਰਹੀ ਏ, ਕਿਸ ਕੁੜੀ ਦੀ ਮੰਗਣੀ ਹੋ ਗਈ, ਕਿਹਦਾ ਵਿਆਹ ਕਦ ਹੋਣ ਵਾਲਾ ਹੈ, ਇਹਨਾਂ ਹੀ ਗੱਲਾਂ 'ਚ ਉਹਨਾਂ ਦਾ ਟਾਈਮ ਨਿਕਲ ਜਾਂਦਾ। ਰਣਜੀਤ ਦਾ ਵਿਆਹ ਪਹਿਲੇ ਹੋਇਆ ਸੀਗਾ। ਗੁਰਬਚਨ ਨੇ ਇੰਨਾ ਭੰਗੜਾ ਪਾਇਆ ਕਿ ਪੁੱਛੋ ਨਾ। ਰਤਨਾ ਭਰਜਾਈ ਤੇ ਰਣਜੀਤ ਸਿੰਘ ਦੀ ਜੋੜੀ ਬਿਲਕੁਲ ਰਾਮ ਸੀਤਾ ਵਰਗੀ ਜੋੜੀ। ਸਾਲ ਬਾਅਦ ਜਦ ਗੁਰਬਚਨ ਦਾ ਵਿਆਹ ਹੋਇਆ ਤੇ ਰਤਨਾ ਭਰਜਾਈ ਨੇ ਲਾੜੇ ਦੀ ਅੱਖ 'ਚ ਸੁਰਮਾ ਪਾਇਆ ਤੇ ਨੇਕ ਵੀ ਲਿੱਤਾ। ਉਹਦੀ ਵਾਟੀ ਸਰਲਾ ਤੇ ਰਤਨਾ ਭਰਜਾਈ, ਇਹ ਦੋਨਾਂ ਦੇ ਵੀ ਚੰਗੀ ਦੋਸਤੀ ਹੋ ਗਈ। ਹੁਣ ਉਹਨਾਂ ਉੱਤੇ ਆਪਣੀ ਗ੍ਰਿਸ਼ਤੇ ਦੀ ਜ਼ਿੰਮੇਦਾਰੀ ਵੱਧ ਗਈ। ਕੱਲ੍ਹ ਤੱਕ ਖੇਤਾਂ ਵਿੱਚ ਦੌੜ ਲਾਉਣ ਵਾਲੇ, ਹੀਰ ਰਾਂਝਾ ਗਾਉਣ ਵਾਲੇ ਮੁੰਡੇ ਹੁਣ ਕਿਸੇ ਦੇ ਪਤੀ ਸੀਗੇ, ਆਪਣੇ ਬੱਚਿਆਂ ਦੇ ਪਿਓ ਸੀਗੇ। ਗੁਰਬਚਨ ਦੇ ਵਿਹੜੇ 'ਚ ਧੀ ਦੀ ਕਿਲਕਾਰੀ ਪਹਿਲੇ ਗੂੰਜੀ। ਰੱਜੋ ਦੇ ਜਨਮ ਦੇ ਇੱਕ ਸਾਲ ਬਾਅਦ ਰਣਜੀਤ ਦੇ ਘਰ ਵੀ ਪੁੱਤਰ ਦਾ ਜਨਮ ਹੋਇਆ। ਬਾਅਦ ਵਿੱਚ ਰਣਜੀਤ ਦੇ ਇੱਕ ਪੁੱਤਰ ਹੋਰ ਹੋਇਆ, ਪਰ ਗੁਰਬਚਨ ਦੀ ਇੱਕੋ ਹੀ ਧੀ ਸੀਗੀ। ਰਣਜੀਤ ਸਿੰਘ ਬੜਾ ਮਿਹਨਤੀ ਸੀਗਾ। ਉਹਨੇ ਖੇਤਾਂ ਵਿੱਚ ਪਸੀਨਾ ਵਗਾਇਆ ਤੇ ਜ਼ਮੀਨ ਨੇ ਵੀ ਹਮੇਸ਼ਾ ਸੋਹਣਾ ਉਗਲਿਆ। ਆਪਣੀ ਮਿਹਨਤ ਦੀ ਕਮਾਈ ਨਾਲ ਉਹਨੇ ਇੱਕ ਕੋਠੀ ਬਣਵਾਈ। ਪਿੰਡ ਵਿੱਚ ਇਹ ਸਭ ਤੋਂ ਵੱਡਾ ਮਕਾਨ ਸੀ, ਇਸ ਲਈ ਉਹਦਾ ਨਾਮ ਵੱਡੀ ਕੋਠੀ ਪੈ ਗਿਆ। ਵੱਡੀ ਕੋਠੀ ਦੇ ਵਿਹੜੇ ਖੇਲਦੇ ਰਣਜੀਤ ਦੇ ਦੋਨੋਂ ਪੁੱਤਰ ਵੱਡੇ ਹੋ ਗਏ। ਗੁਰਬਚਨ ਦੀ ਰੱਜੋ ਵੀ ਆਪਣੇ ਘਰ ਸਿਆਣੀ ਹੋ ਗਈ। ਗੁਰਬਚਨ ਦਾ ਕੰਮ ਵੀ ਬਹੁਤ ਚੰਗਾ ਚੱਲਦਾ ਸੀ। ਇਮਾਨਦਾਰੀ ਤਾਂ ਉਹਦੀ ਰਗਾਂ ਵਿੱਚ ਖੂਨ ਦੇ ਨਾਲ ਨਾਲ ਵਗਦੀ ਸੀਗੀ। ਰੱਬ ਦੀ ਬਹੁਤ ਮਿਹਰ ਸੀ ਉਹਦੇ ਘਰ। ਮੌਸਮ ਆਉਂਦੇ ਜਾਂਦੇ ਰਹੇ, ਦੋਨੋਂ ਦੋਸਤ ਹੁਣ ਪੱਕੀ ਉਮਰਾਂ ਵਾਲੇ ਹੋ ਗਏ ਸੀਗੇ। ਗੁਰਬਚਨ ਨੇ ਰੱਜੋ ਵਿਆਹ ਦਿੱਤੀ। ਰਣਜੀਤ ਸਿੰਘ ਦੇ ਵੀ ਦੋਨੋਂ ਪੁੱਤਰਾਂ ਦਾ ਵਿਆਹ ਹੋ ਗਿਆ। ਪਰ ਪੁੱਤਰਾਂ ਦੇ ਵਿਆਹ ਤੋਂ ਬਾਅਦ ਰਣਜੀਤ ਸਿੰਘ ਦਾ ਘਰ ਉਦਾਂ ਦਾ ਨਹੀਂ ਰਿਹਾ। ਨੂੰਹਾਂ ਘਰ ਆਈਆਂ ਤੇ ਦੋਨਾਂ ਨੇ ਆਪਣੇ ਆਪਣੇ ਘਰ ਵਾਲਿਆਂ ਦੇ ਇਰਦ ਗਿਰਦ ਦਾਇਰੇ ਬਣਾਉਣੇ ਸ਼ੁਰੂ ਕਰ ਦਿੱਤੇ। ਪੁੱਤਰ ਵੀ ਖੁਸ਼ੀ ਖੁਸ਼ੀ ਉਹਨਾਂ ਦੇ ਨਾਲ ਹੀ ਲੱਗ ਲਏ। ਰਣਜੀਤ ਦੇ ਘਰ ਰਿਸ਼ਤੇਦਾਰੀਆਂ 'ਚ ਵਿੱਚ ਦਰਾਰਾਂ ਪੈਣ ਲੱਗੀਆਂ। ਇਹ ਸਾਰੀਆਂ ਗੱਲਾਂ ਰਣਜੀਤ ਕਿੰਨੇ ਹੀ ਦਫ਼ਾ ਆਪਣੇ ਦੋਸਤ ਗੁਰਬਚਨ ਨੂੰ ਦੱਸ ਚੁੱਕਾ ਸੀਗਾ। ਉਹ ਯਾਰਾ, ਘਰ ਵਿੱਚ ਚਾਰ ਬਰਤਨ ਹੋਣ ਨਾ ਤੇ ਖੱਟਰ ਪੱਟਰ ਤੇ ਚੱਲਦੀ ਰਹਿੰਦੀ ਹੈ, ਤੂੰ ਜੀ ਨਾ ਛੋਟਾ ਕਰਿਆ ਕਰ ਯਾਰਾ, ਕਹਿ ਕੇ ਗੁਰਬਚਨ ਦੋਸਤ ਨੂੰ ਦਿਲਾਸਾ ਦਿੰਦਾ ਰਿਹਾ। ਪਰ ਗੁਰਬਚਨਾ, ਇਸ ਖੱਟਰ ਪੱਟਰ ਨਾਲ ਮੇਰੇ ਘਰ ਦੀ ਨੀਂਹ ਹੱਲਣ ਲੱਗ ਗਈ ਏ। ਰਤਨਾ ਦੋਨੋਂ ਨੂੰਹਾਂ ਦੇ ਨਖਰੇ ਚੁੱਕ ਚੁੱਕ ਕੇ ਥੱਕ

ਇਹ ਸਨ ਸ਼ਮਸ਼ਾਦ ਬੇਗਮ ਤੇ ਫਿਲਮ ਯਮਲਾ ਜੱਟ। ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਆਸ਼ਾ ਭੋਸਲੇ ਦੀ ਆਵਾਜ਼ ਵਿਚ, ਫਿਲਮ ਦਾ ਨਾਂ ਤੇਰੀ ਮੇਰੀ ਇਕ ਜੰਦੜੀ, ਸ਼ਬਦ ਰਚਨਾ ਇੰਦਰਜੀਤ ਹਸਨਪੁਰੀ ਦੀ ਏ ਅਤੇ ਸੰਗੀਤ ਐਸ ਮੋਹਿੰਦਰ ਦਾ।

ਗੀਤ ਅਸੀਂ ਸੁਣਿਆ ਸੁਰੇਸ਼ ਵਾਡਕਰ ਅਤੇ ਸਲਮਾ ਆਗਾ ਦੀਆਂ ਆਵਾਜ਼ਾਂ ਵਿਚ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਦਰਜ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਮੁਤਾਬਕ ਹਰੇਕ ਰਾਜ ਨੂੰ ਇਕ ਸਮਾਨ ਸਿਵਲ ਜ਼ਾਬਤਾ ਲਾਗੂ ਕਰਨ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ ਏ। ਉਨਾਂ ਕਿਹਾ ਕਿ ਇਸ ਵਿਵਸਥਾ ਮੁਤਾਬਕ ਸੂਬਾ ਸਰਕਾਰ ਨੇ 2026 ਦੇ ਬਜਟ ਇਜਲਾਸ ਦੌਰਾਨ ਇਕ ਸਮਾਨ ਸਿਵਲ ਜ਼ਾਬਤਾ ਲਾਗੂ ਕਰਨ ਲਈ ਇਕ ਕਮੇਟੀ ਦਾ ਗਠਨ ਕੀਤੈ। ਇਹ ਕਮੇਟੀ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਇਸ ਰਿਪੋਰਟ ਦੇ ਆਧਾਰ ਤੇ ਸਰਕਾਰ ਆਉਂਦੇ ਸਰਦੀਆਂ ਦੇ ਇਜਲਾਸ ਦੌਰਾਨ ਨਾਗਪੁਰ ਵਿਚ ਵਿਧਾਨ ਸਭਾ ਦੇ ਦੋਵਾਂ ਸਦਨਾਂ ਦੇ ਸਾਹਮਣੇ ਇਕ ਸਮਾਨ ਸਿਵਲ ਜ਼ਾਬਤਾ ਬਿੱਲ ਪੇਸ਼ ਕਰਨ ਤੇ ਵਿਚਾਰ ਕਰ ਰਹੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR।

0: ਦੀ ਕਾਰਵਾਈ ਪ੍ਰਗਤੀ ਅਧੀਨ ਹੈ ਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ 11 ਜੁਲਾਈ ਤੇ 12 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਉਹ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰੇ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ ਤੇ ਜਾ ਸਕਦੇ ਨੇ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿਚ ਹਰੇਕ ਯੋਗ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ 'ਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ ਤੇ ਮੌਜੂਦ ਰਹਿਣਗੇ। ਮੌਸਮ ਵਿਭਾਗ ਨੇ ਅੱਜ ਉਤਰਾਖੰਡ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 3 ਤੋਂ 4 ਦਿਨਾਂ ਵਿਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਅੱਜ ਸਵੇਰ ਤੋਂ ਹੀ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਹੈ। ਉਧਰ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਲਗਾਤਾਰ ਮੀਂਹ ਪੈ ਰਿਹਾ। ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿਚ ਕੁਝ ਥਾਵਾਂ 'ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤੈ। ਸਿਰਮੌਰ ਤੇ ਸੋਲਨ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਅੱਜ ਬੰਦ ਰਹੇ। ਉਤਰਾਖੰਡ ਵਿਚ ਅੱਜ ਵੀ ਭਾਰੀ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹੈ ਕਿ ਸਰਕਾਰ E85 ਈਂਧਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਜੋ ਮਿਆਰੀ E20 ਪੈਟਰੋਲ ਅਤੇ ਕਰੀਬ 20 ਰੁਪਏ ਫੀ ਲੀਟਰ ਸਸਤਾ ਹੋਵੇਗਾ। ਉਨ੍ਹਾਂ ਕਿਹਾ ਕਿ E85 ਸਿਰਫ ਉਨ੍ਹਾਂ ਵਾਲਾਂ ਲਈ ਉਪਲਬਧ ਹੋਵੇਗਾ ਜੋ ਖਾਸ ਤੌਰ ਤੇ ਇਸ ਈਂਧਨ ਦੀ ਵਰਤੋਂ ਕਰਨ ਲਈ ਤਿਆਰ ਕੀਤੇ ਗਏ ਨੇ। ਭਾਰਤ ਤੇ ਨਿਊਜ਼ੀਲੈਂਡ 2026 'ਚ ਆਪਣੇ ਖੇਡ ਸਬੰਧਾਂ ਦੇ 100 ਸਾਲਾ ਜਸ਼ਨ ਮਨਾ ਰਹੇ ਨੇ। ਹਾਕੀ ਨਾਲ ਸ਼ੁਰੂ ਹੋਈ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਤੇ ਸਹਿਯੋਗ ਦਾ ਇਕ ਮਜ਼ਬੂਤ ਮਾਧਿਅਮ ਬਣੀ ਹੋਈ ਹੈ। ਵੇਰਵੇ ਨਾਲ ਇਕ ਰਿਪੋਰਟ।
1: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡ ਸੰਬੰਧ 1926 ਵਿਚ ਸ਼ੁਰੂ ਹੋਏ ਸਨ ਜਦੋਂ ਭਾਰਤੀ ਫੌਜ ਦੀ ਹਾਕੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਵੀ ਇਸ ਇਤਿਹਾਸਿਕ ਟੀਮ ਦਾ ਹਿੱਸਾ ਬਣੇ। ਇਸ ਦੌਰੇ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮੰਨਿਆ ਜਾਂਦਾ ਅਤੇ ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਆਪਣੇ ਬੇਮਿਸਾਲ ਹਾਕੀ ਹੁਨਰ ਤੋਂ ਦੁਨੀਆਂ ਨੂੰ ਜਾਣੂ ਕਰਵਾਇਆ। ਇਕ ਸਦੀ ਬਾਅਦ ਵੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸੰਬੰਧ ਮਜ਼ਬੂਤ ਹੁੰਦੇ ਜਾ ਰਹੇ ਨੇ। ਇਸ ਸਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਕਲੈਂਡ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੂੰ ਹਰਾ ਕੇ FIH ਮਹਿਲਾ ਨੇਸ਼ਨਜ਼ ਕੱਪ ਜਿੱਤਿਆ। ਹਾਕੀ ਨਿਊਜ਼ੀਲੈਂਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ 1976 ਦੇ ਓਲੰਪਿਕ ਸੋਨ ਤਮਗਾ ਜੇਤੂ ਰਮੇਸ਼ ਪਟੇਲ ਨੇ ਆਕਾਸ਼ਵਾਣੀ ਨਾਲ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਊਜ਼ੀਲੈਂਡ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਹਿਯੋਗ ਨੂੰ ਨਵੀਂ ਪ੍ਰੇਰਣਾ ਦੇਵੇਗੀ।
2: Yeah, you know, obviously they're coming for the free trade agreement signing, and that's very significant, of course. But to have sport involved as well, because I think that's very important, because it ties countries together. We play against each other both here in India and in New Zealand.
1: ਇਸ 100 ਸਾਲਾਂ ਦੇ ਖੇਡ ਸਫ਼ਰ ਨੇ ਸਾਬਿਤ ਕਰ ਦਿੱਤਾ ਹੈ ਕਿ ਹਾਕੀ ਸਿਰਫ ਇੱਕ ਖੇਡ ਨਹੀਂ ਹੈ, ਸਗੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੋਸਤੀ, ਵਿਸ਼ਵਾਸ ਅਤੇ ਲੋਕਾਂ ਤੋਂ ਲੋਕਾਂ ਸਬੰਧਾਂ ਦਾ ਇੱਕ ਮਜ਼ਬੂਤ ਪੁਲ ਵੀ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
0: ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ ਦੇ ਲਾਰਡਸ ਮੈਦਾਨ 'ਚ ਮੇਜ਼ਬਾਨ ਇੰਗਲੈਂਡ ਖਿਲਾਫ਼ ਇਤਿਹਾਸਕ ਇਕੋ ਇਕ ਟੈਸਟ ਮੈਚ ਖੇਡੇਗੀ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਲਾਰਡਸ ਮੈਦਾਨ 'ਚ ਮਹਿਲਾਵਾਂ ਦਾ ਟੈਸਟ ਮੈਚ ਖੇਡਿਆ ਜਾਵੇਗਾ। ਇਸ 4 ਰੋਜ਼ਾ ਟੈਸਟ ਮੈਚ ਵਿਚ ਰਿਕਾਰਡ 33,000 ਤੋਂ ਵੱਧ ਲੋਕਾਂ ਨੇ ਪਹਿਲਾਂ ਹੀ ਸੀਟਾਂ ਬੁੱਕ ਕਰਵਾ ਲਈਆਂ ਨੇ। ਤੇ ਆਖਰ 'ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੌਰੇ ਦੇ ਤੀਜੇ ਤੇ ਆਖਰੀ ਗੇੜ 'ਚ ਅੱਜ ਨਿਊਜ਼ੀਲੈਂਡ ਪਹੁੰਚਣਗੇ। ਪੰਜਾਬ ਵਿਚ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਦਾ ਆਯੋਜਨ ਹੋਵੇਗਾ। ਮੌਸਮ ਵਿਭਾਗ ਵੱਲੋਂ ਅੱਜ ਉਤਰਾਖੰਡ ਵਿਚ ਭਾਰੀ ਮੀਂਹ ਲਈ ਅਲਰਟ ਜਾਰੀ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ 'ਚ ਮੇਜ਼ਬਾਨ ਇੰਗਲੈਂਡ ਖਿਲਾਫ਼ ਦੁਪਹਿਰ ਬਾਅਦ 3:30 ਵਜੇ ਇਤਿਹਾਸਕ ਇਕੋ ਇਕ ਟੈਸਟ ਮੈਚ ਖੇਡੇਗੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
3: आदाब, ये आकाशवाणी है। खबरों के साथ मैं शगुफ्ता यास्मीन। वजीर आजम नरेंद्र मोदी 2 रोजा दौरे पर ऑकलैंड पहुंच गए हैं। वो न्यूजीलैंड के अपने हममनसब से बातचीत करेंगे। मरकज ने ज्यादा अल्कोहल वाली दवाओं के जाब्ते बनाने के लिए नशीली अशिया के जाब्तों में तरमीम की है। भारत ने अक्वामे मुत्तहिदा की सलामती कौंसिल में जिनसी तशद्दुद से मुतालिक तनाजे की सख्ती से मजम्मत की।